ਬਿਲਕੁਲ ਜੀ ਜਨਾਬ ਦਾ ਮੁਕਤਸਰ ਚਕਮ ਦੇ ਡਾਕਟਰ ਹਜ਼ਰਤ ਹੁਸੈਨ ਸਾਹਿਬ ਦੇ ਮਾਸ਼ਾਅੱਲਾ ਢੇਰ ਜ਼ਿਆਦਾ ਡਿਟੇਲ ਕੇ ਫਿਰ ਡਿਸਕਸ਼ਨ ਕੋ ਹੋਮਿਓਪੈਥਿਕ ਐਲੋਪੈਥਿਕ ਔਰ ਦੇ ਮੰਸ ਕੇ ਪਰਕ ਹੋ ਚ ਵਲੇ ਐਲੋਪੈਥਿਕ ਪਕ ਹੋਮਿਓਪੈਥਿਕ ਪਕਾ ਦੇ ਐਲੋਪੈਥਿਕ ਵਲੇ ਨੇ ਪਕਾ ਅਗੇ ਦੀ ਹੋ ਡਿਟੇਲ ਸਰੂ ਵਿੱਚ ਦਾ ਅਗੇ ਸਾਈਡ ਇਫੈਕਟਸ ਦੀ ਦੀ ਸਪਰਿਸ ਕਈ ਸੋ ਵਖਲਾ ਅਮਰਾਜ਼ ਉਹ ਬਿਆ ਰੂਜ਼ ਇਨਸਾਨ ਕੀ ਔਰ ਮੁੰਗ ਚਕਮ ਦੀ ਦੀ ਹੋਈ ਮੁੰਗ ਚਕਮ ਦੇ ਆਗਾ ਇਨਸਾਨ ਜਾਗਾ ਜੁੜ ਲਈ ਚਕਮ ਦੀ ਦਾਗੇ ਆਗਾ ਕਾਸ ਚਕਮ ਦੇ ਇਨਸਾਨ ਬੋਡੀ ਕੀ ਪ੍ਰੂਤੀ ਦਾਗੇ ਮੁੰਗ ਟ੍ਰੀਟਮੈਂਟ ਕੋ ਅਸਲ ਕੇ ਨਾ ਬਿਲਕੁਲ ਚਕਮ ਦੀ ਦੀ ਐਸ ਐਮ ਐਸ ਬਹੁਮ ਸ਼ਾਮਿਲ ਹੋ ਪ੍ਰੋਗਰਾਮ ਕੇ ਦੀ ਦਾ ਐਸ ਐਮ ਐਸ ਚਕਮ ਦੀ ਡਾਕਟਰ ਸਾਹਿਬ ਰਾਗਲੀ ਦੀ